ਤੇਨੇ ਤਦਿਕ ਨਗ ਦਿਨ ਤਦਿਕ ਕਿ ਨਗ ਦਿਨ ਨਗ ਤਦਿਕ ਕਿ ਨਗ ਤੇਨੇ ਤਦਿਕ ਕਿ ਨਗ ਤੇਨੇ ਤਦਿਕ ਕਿ ਨਗ ਦਿਨ ਨਗ ਤਦਿਕ ਕਿ ਨਗ ਦਿਨ ਨਗ ਤਦਿਕ ਕਿ ਨਗ ਤੇਨੇ ਤਦਿਕ ਦਿਨ ਨਗ ਤਦਿਕ ਕਿ ਨਗ ਤੇਨੇ ਤਦਿਕ ਕਿ ਨਗ ਦਿਨ ਨਗ ਤਦਿਕ।